0: ਸੱਚਾ ਨਾਰਾਇਣ ਇੰਕ ਜੀ ਜਿਹੜੀ ਟੂਲ ਇਹਨੇ ਉੱਡੀ ਮੱਖਾਂ ਜਾਂ ਮਤਲਬ ਮਰੀ ਦੇ ਸਾਡਾ ਕਰ ਚੋਣ ਦੀ ਉਹਨੂੰ ਕਲੋ ਕੱਚੀ ਹੈ ਡਾਕਟਰ ਅੱਲਾ ਬਾਬੂ
1: ਖਾਇ ਮਨ ਮਰੀ ਦੇ ਕਫਾ ਦੀ ਕੋ
0: ਖਾਮਾ ਦਾ ਅੰਪਾਨੀ ਬੋਲਾ ਖਾਮਾ ਦਾ ਅੰਪਾਨੀ ਦੇ ਦਾ ਇਹਨੇ ਕੰਮ ਕਰ ਟੂਲ ਇਹਨੇ ਉੱਡੀ ਆਉਂਦੀ ਦੇ ਕੀ ਨੇ ਮਾ
1: na fahimta to su ma Allah kai musu wannan ni'iman wutar lantarki da kwalta din shikenan sai su rufe kofa kace amin kace amin sai amin kai mu shafa fatiha mun gode sosai zakariyau akwai lafiya Allah ya tabbatar da alkhairi muna godiya sosai amin sauraro kada ka mance biyar su 2 FM ne mita 94.6 gaba ce ta musamman da tashar al'umma din ta ware domin kai ne sauraro a filin da za ka yi ban kwana da mu abokanan aiki da muke gudanar da shirye-shirye a nan da kai ne sauraron mu can to saboda haka za ka kira 0809-6975-5 muna godiya sosai da kasancewarka tare da mita 94.6